0: ਮਿਹਰ ਗੋਡਿੰਗ ਹੈ ਗੁੱਡ ਫਨ ਸਸਤੀ ਮਿੰਟ ਮੈਂ ਇਹਦੀ ਫਿਰ ਅੱਜ ਕਢਾਉਣ ਮਗਰ ਹਿੰਦੇ ਨੇ ਬਾਜ ਰਹਿੰਦੇ ਨੇ ਮੇਰੇ ਪ੍ਰੋਗਰਾਮ ਗੱਲ ਮੈਂ ਬਾਹਰ ਦੱਕਾ ਦਾ ਮਗਰ ਨਮਾਉਂ ਦੋ ਕਿ ਈਦਗੀ ਫਜ਼ਗਾ ਮੈਂ ਬੈਰ ਕੁਰ ਮੈਂ ਸਵਾਲ ਕਰਨੇ ਜੇ ਕੰਧ ਤਹਿ ਕੇ ਕੋ ਬਹਿ ਖਿਆਲ ਫੁਰ ਤਾਂ ਹਿੱਸਾ ਕੋ ਮਟਾ ਕਾਦਿਸ ਤੇ ਬਿਫਣ ਫੁਰਸਤ ਬਹਿੰਗੇ ਤਾਂ ਐਵੇਂ ਗੁੜਵਾ ਨੰਬਰ ਕੇ ਤਿੰਨ ਤਿੰਨ ਹੱਥ ਰਸੂ ਮਹਿੰਗਾ ਇਸ ਮਹਿੰਗਾ ਇਹ ਕਿ ਤੁਮ ਪੀ ਐਸ ਐਮ ਦਰ ਕੋ ਤੇ ਬਿਫਣ ਫੁਰਸਤ ਕੋ ਬਹਿਣ ਕੁਰਬਾਨ ਕਾਣ ਉਮੀਦ ਕਰ
1: ਅਸਲਾਮ ਅਲੈਕੁਮ ਅਰਗੋ ਮੈਂ ਗੁੜੀ ਫੈਂਗੇ ਤਾਂ ਮੈਂ ਅਫਰੀਕਾ ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ
1: ਹੂਮਾ
2: ਆਦ
1: ਈਦ ਮੁਬਾਰਕ
2: ਹਮਾ ਮੈਂ ਕੋਲੋਂ
1: ਆਇਆ ਹੈ ਕਿ ਕਹਾ ਬਾਜ ਰਹੇ ਤੋ ਨਾ ਕਬ ਸੇ ਦੇਂਗੇ ਤੋ
2: ਆ ਦੇ ਹਮ ਕੋਲੋਂ ਬਸ ਬਾਜ ਰਹੇ ਨਾ ਕਹੇ
0: ਕੋ ਬਕੀ ਆਸੇ ਤੋ ਬੜ ਹਮਾ
2: ਮੀ ਤਾ ਤੋ ਹਿਰਦੰਦੋਗਾ
0: ਤਾ ਤੋ ਹਿਰਦੰਦੋ

0: ਰੱਕਾ ਕੋ ਫੋਨ ਫੈਸਾ ਇਨਸਾ ਕਹਿ ਤੇ ਕੁ ਵਾਜਿਬ ਵਾਣਤਾ
1: ਹਜ ਦਿਉ ਮਟਕ ਅਦਕਾ ਫੋਨ ਫੈਸਾ ਇਨ ਜ਼ਕਾ ਦੇਖੇ ਨੇ ਤਾ
0: ਅਤੋ ਗੋ ਨਾ ਗਹਨਾਈ ਜ਼ਕਾ ਤੱਕਾ ਨੇ ਕਿਹਨੇ
2: ਤੇ ਹੋਰੀਆਂ ਸਵਾਲਤਾ ਦੇ ਜਵਾਬ ਇਹ ਪ੍ਰੋਗਰਾਮ ਕੋ
3: ਜ਼ਕਾਈ
4: ਹੋ ਮਧੋਗੇ ਹਿੰਦੂ ਦੀਹ ਕੱਟਤੀ ਰਹੀ ਹੂੰ ਰਿਪੀਟ ਹੋ ਮਧੋਗੇ ਰੇ ਦੀਹ ਚਾਇਰ ਆਦਿ ਹੁਣ ਹੀ ਰਧੋਗੇ ਮਿੰਦਰ ਇੱਕ ਚਾਇਰ
5: ਇੰਹਾ 741 ਕਿਲੋ ਹਰਟਸ ਮੀਡੀਅਮ ਵੇਵ ਆਦਿ 98 ਮੈਗਾਹਰਟਸ ਐਫਐਮ ਬੈਂਡ ਹਮਾਈ ਕਣੀ ਦਿਵੀ ਰਾਜ੍ਯ ਗੜੂ
6: ਇੰਹਾ 741 ਕਿਲੋ ਹਰਟਸ ਮੀਡੀਅਮ ਵੇਵ 98 ਮੈਗਾਹਰਟਸ ਐਫਐਮ ਬੈਂਡ
5: ਦਿਵੀ ਰਾਜ੍ਯ ਗੜੂ